ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾ। ਇਸ ਵਕਤ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਜੀ ਸ਼ੋਤਾ। ਤਾਂ ਬੜਦੇ ਨਾ ਕਾਰਜਕ੍ਰਮ ਚ ਅੱਗੇ ਕਨੇ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ। ਤੁਹਾਂ ਸਾਰੇ ਇਵੇਂ ਬਣੀ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਨੇ ਗੂੰਜ ਆਪਣੇ ਪੰਦੀ।

ਚੌਧਰੀ ਜਿਹੜੇ ਸੀ ਉਹਨੇ ਵਾਲੇ ਜਿਹੜਾ ਵਾਹਨ ਹਨ ਤਿੰਨਾਂ ਚੋਂ ਜਿਹੜਾ ਆਦੇਸ਼ ਜਿਹੜਾ ਜਾਰੀ ਕੀਤੇ ਹਨ ਕਿ 6 ਘੰਟੇ ਜਿਹੜਾ ਪਹਿਲੇ ਹੀ ਤੁਹਾਂ ਜਿਹੜਾ ਸੀ ਇਹ ਚੀਜ਼ ਇਹ ਸਮੱਗਰੀ ਜਿਹੜਾ ਸੀ ਆਪਣੇ ਧਰਮਸ਼ਾਲਾ ਦੇ ਆਸ ਪਾਸ ਜਿਹੜਾ ਸੀ ਨਹੀਂ ਲੈ ਕਰੀ ਆਉਣੀ ਹੈ ਕਿਉਂਕਿ ਜਦ ਤੱਕ IPL ਮੈਚ ਜਿਹੜਾ ਸੀ ਚੱਲਣਾ ਹੈ ਤਦ ਤੱਕ ਇਸ ਚੀਜ਼ ਦਾ ਤੁਹਾਂ ਜਿਹੜਾ ਸੀ ਜਿਹੜਾ ਸੀਮਿਟ ਹੈ ਸਰੀਆ ਦੀ ਆਵਾਜਾਈ ਜਿਹੜਾ ਵਾਹਨ ਹਨ ਤਿੰਨਾਂ ਦੀ ਰੁਕ ਜਾਣੀ ਹੈ ਤਾਂ ਸ਼ੋਤਾਓ ਤੁਹਾਂ ਤੱਕ ਇਹ ਜਾਣਕਾਰੀ ਪਹੁੰਚਾਈ ਕਿ ਨਹੀਂ ਤੁਹਾਂ ਸਾਰਿਆਂ ਨੂੰ ਇਹ ਪਤਾ ਹੈ ਕਿ ਇਸ ਕਾਰਜਕ੍ਰਮ ਦਾ ਜਿਹੜਾ ਸਮੇਂ ਹੈ ਸੇ ਤੁਹਾਂ ਤੱਕ ਰਹਿੰਦਾ ਹੈ 2 ਤੋਂ 3 ਵਜੇ ਤੱਕ ਤਾਂ ਤੁਹਾਂ ਸਾਰੇ ਹੀ ਆਪਣੀ ਰੇਡੀਓ ਦੋ ਸ਼ਸ਼ੀ ਜੁਦਿਆ ਅਨੁਮਤੀ ਕਨੇ ਨਹੀਂ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।